अंदर तृष्णा विकार हमै विच सब पड़ थके दूजे पाए खुआर। सो पढ़िया सो पंडित बिना गुरशब्द करे विचार अंदर खोजै तत लहै पाए मुख द्वार। गुण निदान हर पाया सहज करे विचार तन व्यापारी नानका जिस गुरमुख नाम आधार। महला तीजा विण मन मारे कोय ना सिजई वेखो को लिवलाए पेख तारी तीर्थी भव थके ना एहो मन मारिया जाए। गुरमुख एहो मन जीवत मरै सच रह लिवलाए नानकिस मन की मल ए उतरै होमै शब्द जलाए पौड़ी। हर हर संत मिलो मेरे भाई हर नाम दृढ़ाओ एक किनका हर हर सिंगार बनावो हर जन हर कापड़ पैरो खिमका। ऐसा सिंगार मेरे प्रभाव है हर लागे प्यारा प्रेम का। हर हर नाम बोलो दिन राती सब के लिखो काटे पलका। हर हर दयाल होवै जिस उपर सो गुरमुख हर जप जिन का। श्लोक महला तीजा जन्म जन्म की इस मन को मल लागी काला हुआ स्या हो खनली तोती उजली ना हो वही जे सो तोवन पाहो। गुर प्रसादी जीवत मरै उल्टी होवै मत बदला हो नानक मैल न लग गई ना फिर जो नी पाहो। महला तीजा चहो जुगी कल काली कांडी एक उत्तम पदवी है जुग माहे गुरमुख हर कीर्त फल पाई है जिनको हर लिख पाहे। नानक गुर प्रसादी अंदन भगत हर उचरै हर भक्ति माए समाहे पौड़ी। हर हर मेल साध जन संगत मुख बोली हर हर भली बाण हर गुण गावा हर नित चमा गुरमति हर रंग सदा माण। हर जब जब औखद खाद्या सब रोग वाते दुखा कान जिन्ना सास ग्रास ना विसरै से हर जन पूरे सही जान। जो गुरमुख हारिया राध दे तर चुकी जमकी जगत कान। श्लोक महला तीजा अरे जन उथारे दबियो सुत्या गई मुहाए सतगुर का शब्द सुन ना जागियो अंतर ना उपजो चाओ शरीर जलो गुण बाहरा जो गुर कार ना कमाए। जगत जलंदा डिठ मैं हमें दूजे पाए नानक गुर शरण आई उबरे सच मन सब त्याय। महला तीजा शब्द रते हो मैं गई शोभावंती नार परकै पाने सदा चलै ता बनिया सिंगार। से सुहावी सदा प्रगावै हर वर पाया नार ना हर मरै ना कदे दुख लागै सदा सुहागण नार। नानक हर प्रमे लई गुर कै हित प्यार पौड़ी। जिन्ना गुर गोप्या अपना ते नर बुरियारी हर जियो तिनका दर्शन ना करो पापिष्ट हत्यारी। ओहे घर घर फिरै कसुद मन जो धरखट नारी वडभागी संगत मिलै गुरमुख सवारी। हर मेलो सतगुर दया कर गुर कौ बलिहारी। श्लोक महला तीजा गुर सेवा ते सुखी उपजै फिर दुख न लगै आए जमन मरना मिट गया कालै का किश ना बसाए। हर सेती मन रव रहया सचे रया समाए नानक हां बलिहारी तिन कहो जो चलन सतगुर पाए। महला तीजा बिन शब्द शुद्ध ना हो वई जे अनेक करें सिंगार पिर की सार न जानई दूजे पाए प्यार। साक सुध साक लखणी नानक नारी विच कुनार पौड़ी। हर हर अपनी दया कर हर बोली बैणी हर नाम ते आई हर उचरा हर लाहा लैणी।
ਜੋ ਜਪਦੇ ਹਰ ਦਿਨ ਸਰਾਤ ਤਿਨਹਾਂ ਕੁਰਬੈਣੀ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿਨ ਜਨ ਦੇਖਾ ਨੈਣੀ, ਹਾਂ ਵਾਰਿਆ ਆਪਣੇ ਗੁਰੂ ਕਹੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਸਲੋਕ ਮਹੱਲਾ ਚੌਥਾ। ਹਰ ਦਾਸਨ ਸਿਉ ਪ੍ਰੀਤ ਹੈ, ਹਰ ਦਾਸਨ ਕੋ ਮਿਤ, ਹਰ ਦਾਸਨ ਕੈ ਵਸ ਹੈ, ਜਿਉ ਜੰਤੀ ਕੈ ਵਸ ਜੰਤ। ਹਰ ਕੇ ਦਾਸ ਹਰ ਧਿਆਇਂਦੇ, ਕਰ ਪ੍ਰੀਤਮ ਸਿਉ ਨੇ ਹੋਂ, ਕਿਰਪਾ ਕਰਕੇ ਸੁਣੋ ਪ੍ਰਭ, ਸਭ ਜਗ ਮੈਂ ਵਰਸੈ ਮੈਂ ਹੋਂ। ਜੋ ਹਰ ਦਾਸਨ ਕੀ ਉਸਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨਕਾ ਜੈਕਾਰ ਕਰਾਈ। ਸੋ ਹਰ ਜਨ ਨਾਮ ਧਿਆਇਂਦਾ, ਹਰ ਹਰ ਜਨ ਇੱਕ ਸਮਾਨ, ਜਨ ਨਾਨਕ ਹਰ ਕਾ ਦਾਸ ਹੈ, ਹਰ ਪੈਜ ਰੱਖੋ ਭਗਵਾਨ। ਮਹੱਲਾ ਚੌਥਾ। ਨਾਨਕ ਪ੍ਰੀਤ ਲਾਈ ਤਿਨ ਸਾਚੈ, ਤਿਸਮਨ ਰਹਿਣ ਨਾ ਜਾਈ, ਸਤਿਗੁਰ ਮਿਲੈ ਤਾਂ ਪੂਰਾ ਪਾਈਐ, ਹਰ ਰਸ ਰਸਨ ਰਸਾਈ ਪੌੜੀ। ਰਹਿਣ ਦਿਨਸ ਪ੍ਰਭਾਤ, ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ, ਜਨ ਨਾਨਕ ਸਤ ਬਲਿਹਾਰੈ ਬਲ ਬਲ ਜਾਵਣਾ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ, ਅੰਦਰ ਕਪਟੋ ਸਭ ਕਪਟੋ ਕਰ ਜਾਣੈ, ਕਪਟੇ ਖਪੈ ਖਪਾਹੀ, ਸਤਿਗੁਰ ਕਾ ਭਾਣਾ ਚੇਤਨਾ ਆਵੈ, ਆਪਣੇ ਸਵਾਏ ਫਿਰਾਹੀ, ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਭ ਸਮਾਹੀ। ਮਹੱਲਾ ਚੌਥਾ। ਮਨਮੁਖ ਮਾਇਆ ਮੋਹਿ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੇ, ਆਂਦਨ ਜਲਤ ਰਹਿ ਦਿਨ ਰਾਤੀ, ਹਉਮੈ ਖਪੈ ਖਪਾਹੇ। ਅੰਤਰ ਲੋਭ ਮਹਾ ਗੋਬਾਰਾ, ਤਿੰਨ ਕੈ ਨਿਕਟ ਨਾ ਕੋਈ ਜਾਹੇ, ਓਏ ਆਪ ਦੁਖੀ ਸੁਖ ਕਬੂ ਨਾ ਪਾਵੈ, ਜਨਮ ਮਰੈ ਮਰ ਜਾਹੇ। ਨਾਨਕ ਬਖਸ ਲਏ ਪ੍ਰਭ ਸਾਚਾ, ਜੇ ਗੁਰਚਰਨੀ ਚਿਤ ਲਾਹੇ ਪੌੜੀ, ਸੰਤ ਭਗਤ ਪ੍ਰਵਾਨ ਜੋ ਪ੍ਰਭ ਆਇਆ, ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸਾਤ ਹੈ, ਮਨ ਤਨ ਨਾਮ ਸਮਾਏ, ਨਾਮੋ ਚਿਤਵੈ ਨਾਮ ਪੜੈ, ਨਾਮ ਰਹੈ ਲਿਵਲਾਏ। ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ, ਸਤਿਗੁਰ ਮਿਲਿਆ ਨਾਮ ਉਪਜੈ ਤਿਸ਼ਨਾ ਭੁਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਪ੍ਰਮਿਆ ਕਰ ਛੋੜ ਗਿਆ, ਉਸ ਪਿੱਛੇ ਵਜੈ ਫੱਕੜੀ ਮੋਹ ਕਾਲਾਇਆ ਗੈ ਪਹਿਆ, ਉਸ ਅਰਲ ਬਰਲ ਮੋਹ ਨਿਕਲੈ, ਨਿਤ ਝੱਗੂ ਸੁੱਟਦਾ ਮੋਆ, ਕਿਆ ਹੋਵੇ ਕਿਸ ਹੀ ਦੈ ਕੀਤੈ, ਜਾਂ ਤੁਰ ਕਿਰਤ ਉਸਦਾ ਇਹੋ ਜਿਹਾ ਪਿਆ, ਜਿੱਥੇ ਇਹੋ ਜਾਏ ਤਿੱਥੇ ਇਹੋ ਝੂਠਾ, ਕੂੜ ਬੋਲੇ ਕਿਸੇ ਨਾ ਭਾਵੈ, ਵੇਖੋ ਭਾਈ ਵਡਿਆਈ ਹਰ ਸੰਤੋਖ ਸਵਾਮੀ ਆਪਣੇ ਕੀ, ਜੈਸਾ ਕੋਈ ਕਰੇ ਤੈਸਾ ਕੋਈ ਪਾਵੈ, ਇਹੋ ਬ੍ਰਹਮ ਵਿਚਾਰ ਹੋਵੇ ਦਰਸਾ ਚੈ, ਅੱਗੋਂ ਦੇ ਜਾਂ ਨਾਨਕਿਆ ਸੁਣਾਵੈ ਪੌੜੀ, ਗੁਰ ਸੱਚੇ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ, ਪੂਰਨ ਹੋਈ ਆਸ ਗੁਰਚਰਨੀ ਮਨ ਰਤੇ, ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ, ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਤ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾਂ ਕੀ ਰਜਾਏ ਲਿਖਿਆ ਪਾਏ, ਅਬ ਕਿਆ ਕੀਜੈ ਪਾਂਡੇ, ਹੁਕਮ ਹੋਵਾ ਹਾਸਲ ਤਰਦੇ ਹੋਏ ਨਿਬੜਿਆ, ਹੰਡੈ ਜੀ ਕਮਾਂਦੇ। ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਪੌੜੀ, ਸਭੇ ਗੱਲਾਂ ਆਪ ਥੱਟ ਬਹਾਲੀਓਨ, ਆਪੇ ਰਚਨ ਰਚਾਏ ਆਪੇ ਹੀ ਕਹ ਲਿਓਨ,
ਆਪੇ ਜੰਤੇ ਉਪਾਏ ਆਪ ਪ੍ਰਤਪਾਲਿਓਨ ਦਾਸ ਰੱਖੇ ਕੰਠ ਲਾਏ ਨਿਹਾਲਿਓਨ। ਨਾਰਗ ਭਗਤਾਂ ਸਦਾ ਆਨੰਦ ਭਾਉ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਉ ਹਰ ਕੈ ਸਦਬਲਿਹਾਰਨ, ਜਿਤ ਸੇਵਿਐ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ, ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਆ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਏ ਨੂੰ ਤੇ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੀ, ਤੂੰ ਕਰਨ ਕਾਰਨ ਸਮਰੱਥ ਹੈ ਕਰਦੇ। ਮੈਂ ਤੁਝ ਬਿਨ ਅਵਰ ਨਾ ਕੋਈ, ਤੁਧ ਆਪੇ ਸਿਰਜ ਸਿਰਜੀਆ, ਆਪੇ ਫੁਨਗੋਈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧਨ ਧਨ ਧਨ ਗੁਰਸੋਈ ਸੁਧ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ, ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਿਰ ਨਾਈ, ਓਏ ਲੈ ਜਾ ਰੇ ਓਏ ਲੈ ਗਾਡੇ, ਤੇਰੀ ਗਤ ਦੂਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚਾਹੋ ਦਿਸ ਪਸਰਿਓ ਹੈ ਜਮ ਜੇਵਰਾ ਰਹਾਓ। ਕਵਤ ਪੜੇ ਪੜ ਕਪਤਾ ਮੂਵੇ, ਕੱਪੜ ਕੇਦਾ ਰਹਿ ਜਾਈ, ਜਟਾ ਧਾਰ ਧਾਰ ਜੋਗੀ ਮੂਵੇ, ਤੇਰੀ ਗਤ ਇਹਨੇ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਵੇ, ਗੱਡ ਲੇ ਕੰਚਨ ਭਾਰੀ, ਵੇਦ ਪੜੇ ਪੜ ਪੰਡਿਤ ਮੂਵੇ, ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੈ ਬਿਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਜਬ ਜਰੀਐ ਤਬ ਹੋਏ ਪਸਮ ਤਾਨੂ, ਰਹੇ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ, ਕਾਹੇ ਭਈਆ ਫਿਰ ਤਉ ਫੂਲਿਆ ਫੂਲਿਆ। ਜਬ ਦਸ ਮਾਸ ਉਰਧ ਮੁਖ ਰਹਿਤਾ, ਸੋਦਨ ਕੈਸੇ ਭੂਲਿਆ ਰਹਾਓ। ਜਿਉਂ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਤਨ ਕੀਆ, ਮਰਤੀ ਬਾਰ ਲਿਹੋ ਲਿਹੋ ਕਰੀਐ, ਭੂਤ ਰਹਿਣ ਕਿਉਂ ਦੀਆ। ਦੇਹੁਰੀ ਲਉ ਬਰੀ ਨਾਰ ਸੰਗ ਪਈ, ਅੱਗ ਐ ਸਜਣ ਸੁਹੇਲਾ, ਮਰਕਟ ਲਾਓ ਸਭ ਲੋਕ ਕੁਟੰਬ ਪਇਓ, ਅੱਗ ਐ ਹੰਸਿਆ ਕੇਲਾ। ਕਹਿਤ ਕਬੀਰ।

ਮਿਲ ਪਾਰਸ ਕੰਚਨ ਹੋਇਆ, ਮੁਖ ਮਨ ਸਾਰਤਨ ਪਰੋਇਆ। ਨਿਜ ਭਾਉ ਭਇਆ ਭ੍ਰਮ ਪਾਗਾ, ਗੁਰ ਪੂਛੇ ਮਨ ਪਤੀਆ ਗਾ। ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਏਕ ਓੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਪ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨ ਆਇਆ। ਸਰਬੇ ਏਕ ਅਨੇਕੈ ਸਵਾਮੀ, ਸਭ ਕਟ ਭੋਗ ਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਜਉ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾ ਦੇ। ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਓ। ਮੀਨ ਪਕੜੋ ਫਾਂਕਿਓ ਵਰ ਕਾਟਿਓ, ਰਾਂਧ ਕੀਓ ਬਹੁਬਾਨੀ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਆਪਣ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿ ਰਵਿਦਾਸ ਭਗਤ ਇੱਕ ਬਾਢੀ, ਆਵੇ ਕਾਸਿਓ ਕਹੀਐ। ਜਾਂ ਕਾਰਨ ਹਮ ਤੁਮ ਆਰਾ ਦੇ, ਸੋ ਦੁਖ ਅਜਹੂ ਸਹੀ ਐ। ਦੁਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੇ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਬਿਸਰ ਜਾਹੀ ਰਹਾਓ। ਜਾਨ ਅਜਾਨ ਭਏ ਹਮ ਬਾਵਰ, ਸੋਚ ਆ ਸੋਚ ਦਿਵਸ ਜਾਹੀ। ਇੰਦਰੀ ਸਬਲ ਨਿਬਲ ਬਿਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਕਹੀਅਤ ਆਨ ਅਚਰੀਅਤ ਆਨ ਕਛ, ਸਮਝ ਨਾ ਪਰੈ ਅਪਰਮਾਇਆ। ਕਹਿ ਰਵਿਦਾਸ

ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧਿਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਮਹਾ ਅਸ਼ਟ ਦਸਾ ਸਿੱਧ ਨਵ ਕਰਤਨਤਾ ਕੇ। ਹਰ ਹਰ ਹਰਨਾ ਜਪੈ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ। ਨਾਨਾ ਖਿਆਨ ਪੁਰਾਣ ਬੇਦ ਬਿਦ ਚੌਤੀਸ ਅੱਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ। ਸਹਿਜ ਸਮਾਦ ਉਪਾਦ ਰਹਿਤ ਪੁਨ ਵੱਡੈ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾ ਸਿਰਦੈ ਧਾਰ ਜਨਮ ਮਰਨ ਪੈ ਭਾਗੀ। ਜਾਉ ਤੁਮ ਗਿਰਵਰ ਤਉ ਹਮ ਮੋਰਾ ਜਾਉ ਤੁਮ ਚੰਦ ਤਉ ਹਮ ਭਇ ਹੈ ਚਕੋਰਾ। ਮਾਧਵੇ ਤੁਮਨ ਤੋਰਾਉ ਤੋ ਹਮ ਨਹੀਂ ਤੋਰੈ ਤੁਮ ਸਿਉ ਤੋਰ ਕਵਨ ਸਿਉ ਜੋ ਰਹਿ ਰਹਾਉ। ਜਾਉ ਤੁਮ ਦੀਵਰਾ ਤਉ ਹਮ ਬਾਤੀ ਜਾਉ ਤੁਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ। ਜਹਿ ਜਹਿ ਜਾਉ ਤਹਾਂ ਤੇਰੀ ਸੇਵਾ ਤੁਮ ਸੋ ਠਾਕਰੇ ਔਰ ਨਾ ਦੇਵਾ। ਤੁਮਰੇ ਭਜਨ ਕੱਟੈ ਜਮ ਫਾਸਾ ਭਗਤ ਹੇਤ ਗਾਵੈ ਰਵਿਦਾਸਾ। ਜਲ ਕੀ ਪੀਤ ਪਵਨ ਕਾ ਥੰਬਾ ਰਗਤ ਬੂੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਓ ਰਾਖੋ ਕੰਮ ਉਸਾਰੋ ਨੀਵਾਂ ਸਾਡੇ ਤੀਨ ਹਾਥ ਤੇਰੀ ਸੀਵਾਂ। ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏ ਗੋ।

ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ, ਵਾ ਕਾ ਔਖਦ ਨਾਹੀ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ, ਗੁਰਪ੍ਰਸਾਦ ਕਹਿ ਜਨ ਭੀਖਣ, ਪਾਵੋ ਮੁਖ ਦੁਆਰਾ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਯਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੁੰਗੇ ਕੀ ਮਿਠਿਆਈ, ਰਹਾਓ ਰਸਨਾ ਰਮਤ, ਸੁਨਤ ਸੁਖ ਸ੍ਰਵਨਾ, ਚਿਤ ਚੇਤੇ ਸੁਖ ਹੋਈ, ਕਹੋ ਭੀਖਣ ਦੋਇ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਧਨਾਸਰੀ ਮਹੱਲਾ ਪਹਿਲਾ, ਕਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ, ਕੈਸੋ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਰਹਾਓ, ਅੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਇਆਲ ਤੇਰੇ ਨਾਮ ਤਰਾਂ, ਸਤਿਗੁਰਬਾਣ ਜਾਓ ਰਹਾਓ, ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਤੁਧ ਵਾਜ ਪਿਆਰੇ ਕੇਵ ਰਹਾਂ, ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾਂ, ਦੂਜਾ ਨਾਹੀ ਕੋਏ, ਜਿਸ ਆਗਿਆ ਪਿਆਰੇ ਜਾਏ ਕਹਾਂ ਰਹਾਓ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਂ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ। ਤਨਾਸਰੀ ਮਹੱਲਾ ਪਹਿਲਾ, ਹਮ ਆਦਮੀ ਹਾਂ ਇਕਦਮੀ, ਮੁਹਲਤ ਮੋਤ ਨਾ ਜਾਣਾ, ਨਾਨਕ ਬਿਨ ਮੈਂ ਤਸੈ ਸਰੇਵੋ, ਜਾਂ ਕੇ ਜੀ ਪੁਰਾਣਾ, ਅੰਧੇ ਜੀਵਨਾ ਵਿਚਾਰ, ਦੇਖ ਕੇ ਤੇ ਕੇ ਦਿਨਾ ਰਹਾਓ, ਸਾਸ ਮਾ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ। ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਤਗਾਰਾ, ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢੈ ਗਹਿਣਾ, ਨਾਨਕ ਬਿਨ ਮੈਂ ਸੋ ਕਿਛ ਪਾਈਐ, ਪੁਰਬ ਲਿਖੇ ਕਾ ਲਹਿਣਾ, ਨਾਮ ਖਸਮ ਕਾ ਚਿੱਤ ਨਾ ਕੀਆ, ਕਪਟੀ ਕਪਟ ਕਮਾਣਾ। ਜਮ ਦੁਆਰ ਜਾਂ ਪਕੜ ਚਲਾਇਆ, ਤਾਂ ਚੱਲਦਾ ਪਛਤਾਣਾ, ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਸ ਸੁਣੀਐ ਕਿਛ ਕਹੀਐ, ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤ ਅਮਰ ਰਹੀ ਹੈ। ਧਨਾਸਰੀ ਮਹੱਲਾ ਪਹਿਲਾ, ਕਰ ਦੂਜਾ।

ਹੋਏ ਹਿਕਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹਾਓ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੈ।

ਹੁਣ ਉੱਠ ਚੱਲਣਾ ਬਹੁਤ ਕੇ ਤਾਲ, ਕਿਆ ਮੋਹ ਦੇਸਾ ਗੁਣ ਨਹੀਂ ਨਾਲ, ਜੈਸੀ ਨਦਰ ਕਰੇ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ, ਤਨਾਸਰੀ ਮਹੱਲਾ ਪਹਿਲਾ। ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵਲਾਏ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ। ਗੁਰਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿਤ ਲਾਗੈ, ਫਿਰ ਕਾਲ ਨਾ ਖਾਏ ਰਹਾਉ, ਸੱਚ ਸਿਮਰਿਆ ਹੋਵੈ ਪ੍ਰਗਾਸ, ਤਾਂ ਤੇ ਵਿਖਿਆ ਮੈਂ ਰਹਿ ਉਦਾਸ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚ ਗਤ ਪਾਈ, ਐਸੀ ਸੇਵਕ ਸੇਵਾ ਕਰੈ, ਜਿਸ ਕਾ ਜੀਓ ਤਿਸ ਆਗੈ ਧਰੈ, ਸਾਹਿਬ ਭਾਵੈ ਸੋ ਪ੍ਰਵਾਨ, ਸੋ ਸੇਵਕ ਦਰਗੈ ਪਾਵੈ ਮਾਣ। ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇੱਛੈ ਸੋਈ ਫਲ ਪਾਏ, ਸਾਚਾ ਸਾਹਿਬ ਕਿਰਪਾ ਕਰੈ, ਸੋ ਸੇਵਕ ਜਮਤੇ ਕੈਸਾ ਡਰੈ। ਭਣਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ, ਤਾਂ ਕੋ ਪਾਵੈ ਮੁਖ ਦੁਆਰ, ਜਪ ਤਪ ਸਭ ਇਹੋ ਸ਼ਬਦ ਹੈ ਸਾਰ, ਤਨਾਸਰੀ ਮਹੱਲਾ ਪਹਿਲਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ

ਜਿਨ ਕੰਨ ਕੀਤੇ ਅੱਖੀ ਨਾਤ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੇ ਸਭ ਜਾਏ, ਜੇਤਾ

ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾਰ। ਤਨਾਸਰੀ ਮਹੱਲਾ ਪਹਿਲਾ, ਚੋਰ ਸਲਾਹੇ ਚੀਤਨਾ ਪੀਜੈ, ਜੇ ਬਦੀ ਕਰੇ ਤਾਂ ਤਸੂਨਾ ਛੀਜੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੁਝੀਐ ਸਚਿਆਰ। ਰਹਾਓ ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁਲੇਖ ਦੁਗਾਣਾ। ਜੇ ਸਾਥ ਰੱਖੀਐ ਦੀਜਰ ਲਾਏ, ਜਾਂ ਪਰਖੀਐ ਖੋਟਾ ਹੋਏ ਜਾਏ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ। ਜੇ ਵਡਿਆਈਆਂ ਆਪੇ ਖਾਏ, ਜਿਹੀ ਸੁਰਤ ਤਿਹੈ ਰਾਹੇ ਜਾਏ। ਜੇ ਸਭ ਕੂੜੀਆਂ ਕੂੜ ਕਬਾੜ, ਭਾਵੈ ਸਭ ਆਖੋ ਸੰਸਾਰ। ਤੁਧ ਭਾਵੈ ਅੱਧੀ ਪ੍ਰਵਾਨ, ਨਾਨਕ ਜਾਣੈ ਜਾਣ ਸੋ ਜਾਣ। ਧਨਾਸਰੀ ਮਹੱਲਾ ਪਹਿਲਾ। ਕਾਇਆ ਕਾਗਦ ਮਨ ਪ੍ਰਵਾਣਾ, ਸਿਰ ਕੇ ਲੇਖ ਨਾ ਪੜੈ ਇਆਣਾ। ਦਰਗਹਿ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ। ਨਾਨਕ ਜੇ ਵਿੱਚ ਰੁਪਾ ਹੋਏ, ਖਰਾ ਖਰਾ ਆਖੈ ਸਭ ਕੋਏ। ਰਹਾਓ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਗਾਏ। ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਸੋ ਜੋਗੀ ਜੋ ਜੁਗਤ ਪਛਾਣੈ, ਗੁਰਪ੍ਰਸਾਦੀ ਏਕੋ ਜਾਣੈ। ਕਾਜੀ ਸੋ ਜੋ ਉਲਟੀ ਕਰੈ, ਗੁਰਪ੍ਰਸਾਦੀ ਜੀਵਤ ਮਰੈ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁਲ ਤਾਰੈ। ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲਖ ਹੋਵੈ। ਪੜਿਆ ਬੂਝੈ ਸੋ ਪ੍ਰਵਾਣ, ਜਿਸ ਸਿਰ ਦਰਗੈ ਕਾ ਨਿਸ਼ਾਨ। ਤਨਾਸਰੀ ਮਹੱਲਾ ਪਹਿਲਾ। ਘਰ ਤੀਜਾ ਇੱਕੋ ਅੰਕਾਰ, ਸਤਿਗੁਰ ਪ੍ਰਸਾਦ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟੱਬ। ਥਾ ਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਗ ਪਕੜੈ, ਠੱਗਣ ਕਉ ਸੰਸਾਰ। ਰਹਾਓ ਆਂਟ ਸੇਤੀ ਨਾਕ ਪਕੜੈ, ਸੂਝਤੇ ਤਿਨ ਲੋ। ਮਗਰ ਪਾਛੈ ਕਛ ਨਾ ਸੂਝੈ, ਇਹੋ ਪਦ ਮਿਆਲੋ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਪਾਖਿਆ ਗਹੀ। ਸਿਹਟ ਸਭ ਇਕ ਵਰਨ ਹੋਈ, ਧਰਮ ਕੀ ਗਤ ਰਹੀ। ਅਸ਼ਟ ਸਾਜ ਸਾਜ ਪੁਰਾਣ ਸੋਧੈ, ਕਰੈ ਬੇਦ ਅਭਿਆਸ। ਬਿਨਾਂ ਮਹਰ ਕੇ ਮੁਕਤ ਨਾਹੀ, ਕਹਿ ਨਾਨਕ ਦਾਸ। ਧਨਾਸਰੀ ਮਹੱਲਾ ਪਹਿਲਾ। ਆਰਤੀ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ। ਪਵ ਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ। ਰਹਾਓ ਸਹਿਸ ਤਵ ਨੈਣ, ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਮੋਹੀ, ਸਮੈ ਜੋਤ ਜੋਤ ਹੈ ਸੋਏ। ਤਿਸ ਕੈ ਚਾਨਣ ਸਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤਿਸ ਪਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਤ ਮਨੋ। ਅਣ ਦਿਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇਹ।

ਬਾਦ ਇਹੋ ਤਾਨਿਆ ਖੁੱਟ ਨਾ ਨਿਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨ ਮਨ ਤੋ ਹਰ ਨਾਮ ਲਿਵ ਲਾਏ ਗੁਰਪੂਰੈ ਹਰ ਤਨ ਪਰਗਸਿਆ ਹਰ ਕਿਰਪਾ ਤੇ

ਗਵਾਏ। ਗੁਰ ਤੇ ਸਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸੱਚ ਨਾਮ ਵਡਿਆਈ ਪਾਏ। ਆਪੇ ਕਰਤਾ ਜੁਜ ਵਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਜਰ ਤੇ ਪ੍ਰਭਿਆ ਮਿਲਾਏ। ਤਨਾਸਰੀ ਮਹੱਲਾ ਤੀਜਾ ਤੀਜਾ, ਜਗ ਮੈਲਾ ਮੈਲੋ ਹੋਏ ਜਾਏ, ਆਵੇ ਜਾਏ ਦੂਜੇ ਲੋਭਾਏ। ਦੂਜੇ ਪਾਏ ਸਪਰ ਜਵਗੋਈ, ਮਨ ਖਚੋਟਾਂ ਖਾਏ ਆਪਣੀ ਪਦ ਖੋਈ। ਗੁਰਸੇਵਾ ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੈ ਪਤਿ ਉਤਮ ਹੋਏ ਰਹਾਉ। ਗੁਰਮੁਖ ਉਬਰੇ ਹਰ ਸਰਣਾਈ, ਰਾਮ ਨਾਮ ਰਾਤੇ ਭਗਤ ਦਰੜਾਈ, ਭਗਤ ਕਰੇ ਜਨ ਵਡਿਆਈ ਪਾਏ, ਸਾਚ ਰਤੇ ਸੁਖ ਸਹਿ ਸਮਾਏ। ਸਾਚੇ ਕਾ ਗਾਹਕ ਵਿਰਲਾ ਕੋ ਜਾਣ, ਗੁਰ ਕੈ ਸਬਦ ਆਪ ਪਛਾਣ। ਸਾਚੀ ਰਾਸ ਸਾਚਾ ਵਾਪਾਰ, ਸੋ ਧਨ ਪੁਰਖ ਜਿਸ ਨਾਮ ਪਿਆਰ। ਤਿੰਨ ਪ੍ਰਭ ਸਾਚਾ ਇਕ ਸੱਚ ਲਾਏ, ਊਤਮ ਬਾਣੀ ਸ਼ਬਦ ਸੁਣਾਏ। ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨ ਹਾਰ। ਧਨਾਸਰੀ ਮਹੱਲਾ ਤੀਜਾ, ਜੋ ਹਰ ਸੇਵੈ ਤਿਨ ਬਲ ਜਾਓ, ਤਿਨ ਹਿਰਦੈ ਸਾਚ ਸੱਚਾ ਮੁਖ ਨਾਓ। ਸਾਚੋ ਸਾਚ ਸੰਭਾਲਿਓ ਦੁਖ ਜਾਏ, ਸਾਚੈ ਸ਼ਬਦ ਵਸੈ ਮਨ ਆਏ। ਗੁਰਬਾਣੀ ਸੁਣ ਮੈਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ ਰਹਾਉ। ਕੂੜ ਕੁਸਤ ਤ੍ਰਿਸ਼ਨਾ ਯਗਨ ਬੁਝਾਏ, ਅੰਤਰ ਸਾਂਤ ਸਹਿਜ ਸੁਖ ਪਾਏ। ਗੁਰ ਕੈ ਭਾਣੇ ਚੱਲੈ ਤਾਂ ਆਪ ਜਾਏ, ਸਾਚ ਮਹਿਲ ਪਾਏ ਹਰ ਗੁਣ ਗਾਏ। ਨਾ ਸ਼ਬਦ ਬੂਝੈ ਨਾ ਜਾਣੈ ਬਾਣੀ, ਮਨਮੁਖ ਅੰਦੇ ਦੁਖ ਵਿਹਾਣੀ। ਸਤਿਗੁਰ ਭੇਟੇ ਤਾਂ ਸੁਖ ਪਾਏ, ਹਮੈ ਵਿੱਚੋਂ ਠਾਕ ਰਹਾਏ। ਕਿਸਨੋ ਕਹੀਐ ਦਾਤਾ ਇੱਕ ਸੋਏ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਚਾ ਪਾਵਾਂ। ਤਨਾਸਰੀ ਮਹੱਲਾ ਤੀਜਾ, ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਾਏ। ਇਹੋ ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਜੈ ਜਨ ਸੋਏ। ਜਿਸਨਾ ਬਖਸੇ ਹਰ ਦੇਹ ਵਡਿਆਈ, ਗੁਰਪ੍ਰਸਾਦ ਵਸੈ ਮਨਿਆਈ ਰਹਾਓ। ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਜੀ ਪਾਵੈ। ਮਨ ਮੈਂ ਮਤ ਮੈਂਗਲ ਮਿਕਦਾਰਾ, ਗੁਰ ਅੰਕਸ਼ ਮਾਰ ਜੀ ਵਾਲਣਹਾਰਾ। ਮਨ ਅਸਾਧ ਸਾਧੈ ਜਨ ਕੋਈ, ਅਚਰ ਚਰੈ ਤਾਂ ਨਿਰਮਲ ਹੋਈ। ਗੁਰਮੁਖੇ ਹੋ ਮਨ ਲਿਆ ਸਵਾਰ, ਹੋ ਮੈਂ ਵਿੱਚੋਂ ਤਜੈ ਵਿਕਾਰ। ਜੋ ਤੁਰ ਰੱਖਿਆ ਨੂੰ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ। ਆਪਣੀ ਕਲਾ ਆਪੇ ਪ੍ਰਭ ਜਾਣੈ, ਨਾਨਕ ਗੁਰਮੁਖ ਨਾਮ ਪਛਾਣੈ। ਧਨਾਸਰੀ ਮਹੱਲਾ ਤੀਜਾ, ਕਾਚਾ ਤਨ ਸੰਚੈ ਮੂਰਖ ਗਾਵਾਰ, ਮਨਮੁਖ ਪੂਲੇ ਅੰਧ ਗਵਾਰ। ਵਿਖਿਆ ਕਹਿ ਤੁਹਾਨੂੰ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨਿਆਵੈ ਜਾਏ ਰਹਾਉ। ਮਨਮੁਖ ਪੂਲੇ ਸਮਰੈ ਗਵਾਰ, ਭਵਜਲ ਡੂਬੇ ਨਾ ਉਰਵਾਰ ਨਾ ਪਾਰ। ਸਤਿਗੁਰ ਪੇਟੇ ਪੂਰੈ ਭਾਗ, ਸਾਚਰ ਤੇ ਅਹਿਨ ਸਵੈਰਾਗ। ਚਹੁ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੈ ਭਾਗ ਹਰ ਨਾਮ ਸਮਾਣੀ। ਸਿੱਧ ਸਾਧਕ ਤਰਸੈ ਸਭ ਲੋਏ, ਪੂਰੈ ਭਾਗ ਪ੍ਰਾਪਤ ਹੋਏ। ਸਭ ਕੇ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸੱਚ ਆਪ ਦਿਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਧਨਾਸਰੀ ਮਹੱਲਾ ਤੀਜਾ, ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ, ਸੇ ਜਨ ਧਨ ਜਿਨ ਇੱਕ ਨਾਮ ਲਿਵਲਾਏ। ਗੁਰਮਤ ਸਾਚੀ ਸਾਚਾ ਵਿਚਾਰ, ਆਪੇ ਬਖਸੇ ਦੇ ਵਿਚਾਰ। ਹਰ ਨਾਮ ਅਚਰਜ ਪ੍ਰਭ ਆਪ ਸੁਣਾਏ, ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ। ਹਮ ਮੂਰਖ ਮੂਰਖ ਮਨ ਮਾਹੇ, ਹਉ ਮੈਂ ਵੀ ਸਭ ਕਾਰ ਕਮਾਹੇ। ਗੁਰਪ੍ਰਸਾਦੀ ਹਉ ਮੈਂ ਜਾਏ, ਆਪੇ ਬਖਸੇ ਲੈ ਮਿਲਾਏ।
ਬਿਖਿਆ ਕਾ ਤਨ ਬਹੁਤ ਅਭਿਮਾਨ, ਹੰਕਾਰ ਡੂਬੈ ਨਾ ਪਾਵੈ ਮਾਨ। ਆਪ ਛੋੜ ਸਦਾ ਸੁਖ ਹੋਈ, ਗੁਰਮਤ ਸਾ ਲਾਹੀ ਸਹਿ ਸੋਈ। ਆਪੇ ਸਾਜੇ ਕਰਤਾ ਸੋਏ, ਤਿਸ ਬਿਨ ਦੂਜਾ ਅਵਰ ਨਾ ਕੋਏ। ਜਿਸ ਸੱਚ ਲਾਏ ਸੋਈ ਲਾਗੈ, ਨਾਨਕ ਨਾਮ ਸਦਾ ਸੁਖ ਆਗੈ। ਰਾਜਤਨ ਆਸਰੀ ਮਹੱਲਾ ਤੀਜਾ, ਘਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਹਮ ਭੀਖ ਕਪੇ ਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਹੋ, ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟਾਉ, ਕਰਨ ਕਾਰਨ ਸਭਨਾ ਕਾ ਇੱਕੋ, ਅਵਰ ਨਾ ਦੂਜਾ ਕੋਈ ਰਹਾਓ। ਬਹੁਤੇ ਫੇਰ ਪਏ ਕਿਰਪਨ ਕਹੋ, ਅਬ ਕਿਛ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦੇਹੋ ਆਪਣਾ, ਆਪੀ ਐਸੀ ਬਸ ਕਰੀਜੈ। ਭਣਤ ਨਾਨਕ ਪਰਮ ਪਟ ਖੂਲੇ, ਗੁਰਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ। ਤਨਾਸਰੀ